0: ਜੇਕੋ ਛੱਪਰ ਹੋਇਆ ਜੇ ਕਿ ਸਾੜਗਮ ਆਪਾਂ ਪਸ਼ੂਆਂ ਨੂੰ ਰੱਖਾਂ ਤੋ ਬਿੰਗ ਆਸੇ ਪਾਸੇ ਕੀ ਹੈ ਕਿ ਜਿਹਾਂ ਚਿੰਚੜ ਹੈ, ਗੋਇਡ ਹੈ, ਮੱਛਰ ਹੈ, ਮੱਖੀਆਂ 'ਚ ਕੀ ਹੈ, ਕਾਦੋ ਹੈ, ਕਿੱਚੜ ਹੈ, ਵੋ ਸੁਭਾਵਿਕ ਰੂਪ 'ਚੋਂ ਹੋਣੋ ਲਾਜ਼ਮੀ ਹੈ ਔਰ ਬਿਨ ਅਗਰ ਆਪਾਂ ਨਜ਼ਰ ਅੰਦਾਜ਼ ਕਰਾਂਗਾ ਨਾ ਤੋ ਆਪਣਾ ਜਗ੍ਹਾ ਪਸ਼ੂ ਹੈ ਵੀ ਬਿਮਾਰ ਹੋ ਸਕੇ ਤੋ ਵੀ ਜਗ੍ਹਾ ਨੂੰ ਸਾਫ਼ ਸੁਥਰੀ ਰੱਖਣੀ ਜ਼ਰੂਰੀ ਹੈ ਔਰ ਇਹ ਇਲਾਵਾ ਆਪਾਂ ਨੇ ਜਾਂ ਮੌਸਮ ਬਦਲ ਰਿਹਾ ਹੈ ਆਪ ਦੇਖਾ ਨਹੀਂ ਤੋ ਅਬ ਚੌਮਾਸੋ ਚੁੱਕੋ ਹੈ ਵੋ ਲਾਗ ਰਿਹਾ ਹੈ ਮੌਸਮ ਜਗ੍ਹਾ ਵੋ ਆਲੋ ਸ਼ਿਲੋ ਸੋ ਮੌਸਮ ਹੈ ਉਮਸ ਵਾਲੋ ਮੌਸਮ ਹੈ ਤੋ ਇਹ ਮਾ ਆਪਣਾ ਪਸ਼ੂ ਜਗ੍ਹਾ ਹੈ ਬਨ ਆਪਾਂ ਤਾਜ਼ੋ ਪਾਣੀ ਪਿਆਉਣਾ ਜ਼ਰੂਰੀ ਹੈ ਬੋਲਾ ਦਿਨਾਂ ਤੱਕ ਜੋ ਕੋ ਪਾਣੀ ਪੜਿਓ ਹੈ ਵੀ ਪਾਣੀ ਨਾ ਆਪਾਂ ਪਸ਼ੂਆਂ ਨੇ ਕਤੀ ਨਹੀਂ ਪਿਆਉਣਾ ਹੈ ਔਰ ਇਹ ਸਗੇ ਸਗੇ ਆਪਾਂ ਨੇ ਪਸ਼ੂਆਂ ਮਾ ਜੋ ਕੋ ਆਹਾਰ ਹੈ ਦੇਣ ਆ ਰਿਹਾ ਵੀ ਮਾ ਲਵਣਗੀ ਜੀ ਕੀ ਮਾਤਰਾ ਹੈ ਵਾ ਆਪਾਂ ਨੂੰ ਪੂਰੀ ਰੱਖਣੀ ਜ਼ਰੂਰੀ ਹੈ ਕਿਉਂਕਿ ਜਿਵੇਂ ਜਿਵੇਂ ਮੌਸਮ ਬਦਲੇ ਤਾਂ ਵੀ ਹਿਸਾਬ ਸੋ ਆਪਣਾ ਪਸ਼ੂਆਂ ਨੂੰ ਜੋ ਕੋ ਸਰੀਰ ਹੈ ਵੋ ਵੀ ਬਦਲੇ ਬੰਗ ਜੋ ਕੋ ਹਾਜ਼ਮ ਹੈ ਵੋ ਵੀ ਬਦਲੇ ਬਿੰਗ ਜੋ ਕੋ ਰਹਿਣ ਸਹਿਣ ਹੈ ਵੋ ਵੀ ਬਦਲੇ ਤੋ ਆਹ ਬਾਤਾਂ ਨੂੰ ਵੀ ਧਿਆਨ ਰੱਖਣਾ ਹੈ ਔਰ ਇਹ ਇਲਾਵਾ ਆਪਾਂ ਆਪਣਾ ਪਸ਼ੂਆਂ ਦਾ ਮਾਂ ਇਹ ਮੌਸਮ ਗਾ ਮਾਂ ਵੀ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ ਬੀਆਂ ਦੇਖਾਂ ਨਹੀਂ ਤੋ ਕੋਈ ਉਹ ਮੌਸਮ ਜ਼ਰੂਰੀ ਕੋਈ ਨਹੀਂ ਆਪਾਂ ਨੇ ਹਰ ਸਾਲ ਹਰ ਵਾਰ ਪਸ਼ੂਆਂ ਦਾ ਕੋਈ ਨਿਰਧਾਰਿਤ ਸਮੇਂ ਹੈ ਬਿੰਗ ਹਿਸਾਬ ਸੋ ਆਪਾਂ ਜੋ ਕੋ ਟੀਕਾਕਰਨ ਵੋ ਕਰਵਾਉਣਾ ਜ਼ਰੂਰੀ ਹੈ ਕਿਉਂਕਿ ਪਸ਼ੂਆਂ ਮਾਂ ਕਈ ਇਸ ਜਗ੍ਹਾ ਰੋਗ ਲੱਗ ਗਿਆ ਜਾਂ ਆਪਣੇ ਕਈ ਵਾਰ ਦੇਖੇ ਕਰਾਉਣੀ ਕਿ ਗਲ ਘੋਟੂ ਜੋ ਕੋ ਰੋਗ ਹੈ ਵੋ ਪਸ਼ੂਆਂ ਆ ਜਾਏ ਮੂੰਹ ਪੱਕਾ ਖੁਰਪਕਾ ਜੋ ਕੋ ਰੋਗ ਹੈ ਵੋ ਆ ਜਾਏ ਔਰ ਭਾਈ ਲੋਕ ਮੂੰਹ ਪੱਕਾ ਔਰ ਖੁਰਪਕਾ ਜੋ ਕੋ ਰੋਗ ਹੈ ਨਾ ਵੋ ਲੱਗਣਾ ਜੋ ਕੋ ਸਮਾਂ ਹੈ ਮੌਸਮ ਜੋ ਕੋ ਹੈ ਵੋ ਟਾਈਮ ਜੋ ਕੋ ਹੈ ਵੋ ਅਭੀ ਹੈ ਕਿਉਂਕਿ ਕਾਦੋ ਕਿਚੜ ਵਾਲਾ ਜੋ ਕੋ ਮੌਸਮ ਹੈ ਬਿੰਗ ਮਾਂ ਪਸ਼ੂ ਜਗ੍ਹਾ ਹੈ ਵੇ ਜ਼ਿਆਦਾ ਦਿਨ ਤੱਕ ਖੜਿਆ ਰਹੇ ਜ਼ਿਆਦਾ ਟਾਈਮ ਤੱਕ ਖੜਿਆ ਰਹੇ ਤੋ ਬੰਗਾ ਜਗ੍ਹਾ ਖੁਰਾਂਗਾ ਮਾਂ ਬੰਗ ਪੇਰਾਂਗਾ ਮਾਂ ਕਿ ਕਾਦੋ ਕਿਚੜ ਜ਼ਿਆਦਾ ਟਾਈਮ ਤੱਕ ਚਿਪਿਓ ਰਹੇ ਤੋ ਵੀ ਸ਼ੁਕਿਆ ਕਿ ਬੇਖੁਰ ਜਗ੍ਹਾ ਹੈ ਵੀ ਖਰਾਬ ਹੋਣਾ ਸ਼ੁਰੂ ਹੋ ਜਾਏ ਜਾਂ ਫਿਰ ਜੋ ਕੋ ਪਸ਼ੂ ਲਿਆਲ ਗਿਰ ਲਾ ਰਿਹਾ ਪਸ਼ੂ ਕਈ ਵਾਰ ਆਪਾਂ ਦੇਖਿਆ ਕਰਾਂਗੇ ਪਸ਼ੂਆਂ ਨੇ ਨਿਰਾਚਾਰੀ ਕਰਦੇ ਹਾਂ ਪਾਣੀ ਪਿਆਂ ਬਿੰਗ ਬਾਵਜੂਦ ਵੀ ਪਸ਼ੂ ਜੋ ਹੈ ਵੋ ਆਪਣਾ ਚਰਿਆ ਕੋਈ ਨਹੀਂ ਔਰ ਪਸ਼ੂ ਹੈ ਮੂੰਹ ਮਾਂਹ ਲਿਆਲ ਪੜਬੋਕ ਰਹੇ ਤੋ ਉਹ ਜੋ ਕੋ ਰੋਗ ਹੈ ਵੋ ਮੂੰਹ ਪੱਕਾ ਖੁਰਪਕਾ ਰੋਗ ਦਾ ਨਾਮ ਸੋ ਆਪਾਂ ਇਹ ਮਨਾ ਜਾਣਾ ਔਰ ਪਸ਼ੂ ਜੋ ਹੈ ਵੋ ਲੰਗੜਾ ਕੇ ਚੱਲਣ ਲੱਗ ਜਾਏ ਤੋ ਬਿੰਗ ਪਸ਼ੂਗਾ ਪੇਰਾਂਗਾ ਮਾਂ ਕੀ ਹੈ ਕਿ ਜਿਹਾਂ ਰੱਸੀ ਜੀ ਹੈ ਮਵਾਦ ਜੀ ਹੈ ਵਾ ਬਰੀਜੇ ਤੋ ਬਿੰਗ ਵਜ੍ਹਾ ਸੋ ਵੀ ਪਸ਼ੂ ਗਾ ਜਗ੍ਹਾ ਖੁਰ ਹੈ ਵੇ ਖਰਾਬ ਹੋ ਜਾਏ ਇਹ ਇਲਾਵਾ ਗਲ ਘੋਟੂ ਜੋ ਰੋਗ ਹੈ ਬੜਾ ਖਤਰਨਾਕ ਰੋਗ ਹੈ ਉਹ ਜੋ ਕੋ ਆਪਾਂ ਪਤੋ ਵੀ ਕੋਣ ਲੱਗੋ ਇੱਕਦਮ ਪਸ਼ੂ ਗਾ ਆਫਰੋ ਆਜਰ ਪਸ਼ੂ ਜੋ ਹੈ ਵੋ ਤੜਫੜ ਗਏ ਮਰ ਜਾਏ ਤੋ ਇੰਗੋ ਜੋ ਕੋ ਟੀਕਾਕਰਨ ਹੈ ਚਾਹੇ ਮੂੰਹ ਪੱਕਾ ਖੁਰਪਕਾ ਰੋਗ ਹੈ ਚਾਹੇ ਗਲ ਘੋਟੂ ਰੋਗ ਹੈ ਚਾਹੇ ਲੰਗੜੋ ਬੁਖਾਰ ਹੈ ਜਾਂ ਫਿਰ ਜੋ ਕੋ ਐਂਥਰੈਕਸ ਨਾਮ ਕੋ ਇੱਕ ਰੋਗ ਹੈ ਤੋ ਇਹ ਜਗ੍ਹਾ ਰੋਗ ਹੈ ਬੜਾ ਖਤਰਨਾਕ ਰੋਗ ਹੈ ਅਗਰ ਆਪਾਂ ਨਾ ਅੰਗੋ ਜੋ ਕੋ ਟਾਈਮ ਸਿਰ ਨਿਦਾਨ ਨਾ ਕਰਾਂ ਉਪਚਾਰ ਨਾ ਕਰਾਂ ਤੋ ਇਹ ਜਗ੍ਹਾ ਰੋਗ ਹੈ ਬੜਾ ਭਿਆਨਕ ਰੂਪ ਲੈ ਲਿਆ ਔਰ ਆਪਣਾ ਪਸ਼ੂਆਂ ਮਾਂ ਕੀ ਹੈ ਕਿ ਕਈ ਵਾਰ ਪਸ਼ੂਆਂ ਦੀ ਜਿਹੀ ਮੌਤ ਹੈ ਬਾਬੀ ਹੋ ਜਾਏ ਬੀਆਂ ਤੋਂ ਆਪਣਾ ਜਗ੍ਹਾ ਕਿ ਭਾਈ ਲੋਕ ਹਨ ਬੇ ਭ੍ਰਾਂਤੀਆਂ ਵੀ ਰੱਖ ਹੈ ਹਨਾ ਲੇਕਿਨ ਆਹ ਬਾਤ ਜਿਹੀ ਬਾਤ ਹਨ ਥੋੜੀ ਜਿਹੀ ਅੱਗੇ ਬਤਾ ਸਕਿਆ ਵੀ ਸ਼ੁਪਿਲਾਂ ਪਾ ਇੱਕ ਸੰਦੇਸ਼ ਸੁਣ ਲਿਆ
1: नमस्कार किसान भाइयों, भारत में सर्वप्रथम और आज भी सर्वश्रेष्ठ असली भरोसेमंद मोनोजिंक बनाने वाली 48 वर्षों से किसानों की खुशहाली हेतु समर्पित दयाल फर्टिलाइजर्स अब धान उत्पादकों किसान भाइयों के लिए लेकर आई है धान प्रधान और धरती गोल्ड। अधिक पैदावार और उत्तम क्वालिटी के लिए एक बार जरूर प्रयोग करें और पाएं कम कीमत में ज्यादा मुनाफा, क्योंकि दयाल का है सपना, खुशहाल हो हर किसान अपना।
0: हाँ तो भाई लोगों, जहाँ टीकाकरण की भ्रांतियाँ जिकी है बे अपना पशुपालक भाई है या फिर गर्गी जी की माताओं बहना है जिकी पशुओं ने निराचारी करे बेरख है तो कई बार आप सुने करा के गर्गज का शाणा मिनक है बेके दे का अपना पशुओं का टीको लगवा लियो है कोई हरी बीमारी आ गई पशुओं ने कोई ठंड लग गई गर्मी लग गई तो भी वो टीकाकरण करवा लियो लेकिन कई ऐसा भाई लोग है बे आ बात कह दे कि टीकाकरण करवाना शुक्र है कि दूध जो है वो पशुओं को कम हो जाए तो एक भ्रांति है इशू किच खोनी है नहीं और पशुओं में कई बार गर्भपात की जिकी समस्या है बा हो जाए तो बिंगो कारण भी अपना जगह भाई लोग है भी टीकाकरण ने मान लिया या फिर मुफ्त वो जो टीको है वो कई बार काम कौन करे नहीं आ भ्रांति भी वो शक जो है वो अपने भाई लोगों का मन गमा जहन गमा रहे और बार बार टीकाकरण का क्यों करवावा क्या पशुओं का माँ है ना तो ये जी बातें हैं भी अपन कतई मन के अंदर नहीं रखनी चाहिए पशुओं का जो टीकाकरण है वो अपन जरूर करवाना चाहिए। टीकाकरण शू किया कि दूध के ऊपर कोई असर कौन पड़े नहीं दूध अगर पशु 10 किलो देने आ रहा 5 किलो देने आ रहा तो भी शू बढ़ोतरी जी की है बात टीकाकरण शू कौन हुए नहीं पशुओं में गर्भपात जी की समस्या है बा भी टीकाकरण शू कौन हुए नहीं है ना और मुफ्त को टीको कई बार आपने कह दिया फ्री का टीका है कोई काम कौन करे तो इश्यू नहीं ऐसा फ्री का चाहे टीका है चाहे आप पीसा देगी टीका लगवा टीका सारे ही काम करेगा और इनका कई फायदा है जहाँ अपना पशुओं में संक्रामक रोग जगह लाग जाए तो बांगो जो को रोकथाम आप टीकाकरण शू ही कर सका है ना बढ़िया विधि है बिया तो अपना जगह घरेलू नुस्खा है भी आप करा लेकिन टीकाकरण जिसो होल्ड कौन कर सके सा टीकाकरण करवाना जरूरी है और टीकाकरण शू पशुओं के शरीर में बीमारी प्रति जो प्रतिरोधक क्षमता है बीमें भी बढ़ोतरी हो जाए कई बार छोटी मोटी अगर हरी बीमारी आ जाए नहीं तो अपना टीकाकरण करवाए तो पशु जल्दी से बीमार कौन हुए नहीं पशु जो है वो जल्दी से कमजोर भी कौन हुए नहीं और इन अलावा टीकाकरण से पशुओं की प्रतिरक्षा तंत्र है वो भी मजबूत हो जाए और बीमार रोग लड़ने की जो क्षमता है बधेपोखा जाए इनके अलावा भाई लोग अपन क्या करना चाहिए कि टीकाकरण कम से कम अपन

ਸ਼ਬਦ ਗਾਇਨ ਕਰਨ ਦੇ ਪਏ ਹਨ ਭਾਈ ਗੁਰਦਿਆਲ ਸਿੰਘ ਰਾਗੀ ਤੇ ਉਹਨਾਂ ਦੇ ਸਾਥੀ। 7 ਸਾਲ ਦੀ ਉਮਰ ਵਿੱਚ ਨਾਨਕ ਜੀ ਕੋ ਗਰਾਂ ਦੇ ਸਕੂਲ ਵਿੱਚ ਪੜ੍ਹਨ ਕਿਤੇ ਭੇਜਿਆ, ਜਿਸ ਤੋਂ ਉਹਨਾਂ ਨੇ ਦੇਵਨਾਗਰੀ ਸਿੱਖੀ ਹੈ ਤੇ ਨਾਲ ਹੀ ਗਣਿਤ ਤੇ ਬਹੀ ਖਾਤੇ ਬਾਰੇ ਵਿੱਚ ਗਿਆਨ ਪ੍ਰਾਪਤ ਕੀਤਾ ਹੈ। ਵੱਲ ਉਥਾਂ ਦੇ ਮੌਲਵੀ ਕੋਲੋਂ ਗਏ ਤੇ ਉਹਨਾਂ ਤੋਂ ਫਾਰਸੀ ਅਤੇ ਇਸਲਾਮੀ ਸਾਹਿਤ ਦੀ ਪੜ੍ਹਾਈ ਗਿੰਨੀ। ਕੁਛ ਵੱਡੇ ਹੋਵਣ ਤੇ ਉਸ ਸੰਤਾਂ ਮਹਾਤਮਾਵਾਂ ਦੀ ਸੰਗਤ ਵਿੱਚ ਆ ਕੇ ਆਪਣੇ ਗਿਆਨ ਨੂੰ ਵਧਾਇਆ। ਉਸ ਵੇਲੇ ਦੇ ਭਗਤਾਂ, ਜੋਗੀਆਂ ਤੇ ਸੂਫੀ ਕਵੀਆਂ ਦੀਆਂ ਰਚਨਾਵਾਂ ਉੱਤੇ ਆਪ ਜੀ ਨੇ ਬਹੁ ਡੂੰਘੀ ਵਿਚਾਰ ਕੀਤੀ। ਨੌਜਵਾਨ ਹੋਵਣ ਤੇ ਪਿਤਾ ਕਾਲੂ ਨੇ ਨਾਨਕ ਜੀ ਨੂੰ 20 ਰੁਪਇਆ ਦੇ ਕੇ ਵਪਾਰ ਕਰਨ ਕਿਤੇ ਭੇਜਿਆ ਤਾਂ ਪੰਦ ਵਿੱਚ ਕੁਝ ਭੁੱਖੇ ਸਾਧੂਆਂ ਨੂੰ ਇਨ੍ਹਾਂ ਪੈਸਿਆਂ ਨਾਲ ਭੋਜਨ ਖਵਾ ਦਿੱਤਾ। ਮੁੜ ਵੰਜਣ ਤੇ ਪਿਤਾ ਕੋ ਆਧਾ ਕਿ ਮੈਂ ਇਹ ਤੋਂ ਚੰਗਾ ਵਪਾਰ ਬਿਆਨ ਨਾ ਕਰ ਸਕਦਾ ਹੈ। ਜਿੱਥਾਂ ਇਹ ਫਾਇਦੇਮੰਦ ਕੰਮ ਕੀਤਾ ਗਿਆ ਉਸ ਥਾਂ ਕੋ ਹੁਣ ਸੱਚਾ ਸੌਦਾ ਆਧਾ ਵੇਂਦਾ ਹੈ। ਜਦਣ ਨਾਨਕ 19 ਸਾਲ ਦੇ ਥੀ ਗਏ ਤਾਂ ਉਹਨਾਂ ਦੀ ਸ਼ਾਦੀ ਕਰ ਦਿੱਤੀ ਗਈ। ਉਹਨਾਂ ਦੇ 2 ਪੁੱਤਰ ਥੀਏ, ਸ੍ਰੀ ਚੰਦ ਅਤੇ ਲਕਸ਼ਮੀ ਦਾਸ। ਨਾਨਕ ਜੀ ਦੀ ਇੱਕ ਭੈਣ ਹੈ ਬੀਬੀ ਨਾਨਕੀ, ਜਿਨ੍ਹਾਂ ਦੇ ਘੋਟ ਦੀ ਸੁਲਤਾਨਪੁਰ ਦੇ ਦੌਲਤ ਖਾਨ ਮੋਦੀ ਤੀਕ ਪਹੁੰਚ ਆਈ। ਨਾਨਕ ਜੀ ਪੜ੍ਹੇ ਲਿਖੇ ਹਨ, ਉਹਨਾਂ ਕੋ ਉਥਾਂ ਮੋਦੀ ਖਾਨੇ ਵਿੱਚ ਨੌਕਰੀ ਲਗਵਾ ਦਿੱਤੀ। ਉਹ ਕੰਮ ਕਰਦੇ ਹੈ ਪਰ ਧਿਆਨ ਭਗਵਾਨ ਵੱਲ ਲੱਗਾ ਰਹਿੰਦਾ। ਇੱਕ ਦਿਨ ਉਹ ਅੰਨ ਤੋਲ ਕੇ ਦਿੰਦੇ ਪਏ ਹਨ ਤੇ 13 ਦੀ ਗਿਣਤੀ ਤੇ ਆ ਕੇ ਅਟਕ ਗਏ ਤੇ 13 13 13 13 ਹੀ ਕਹਿਣ ਦੇ ਗਏ ਕਿ ਹੇ ਰੱਬਾ, ਸਾਰਾ ਕੁਛ ਤੇਰਾ ਹੈ। ਅੱਜ ਕੱਲ ਉਥਾਂ ਸੁਲਤਾਨਪੁਰ ਲੋਧੀ ਗੁਰਦੁਆਰਾ ਹੈ। ਨਾਨਕ ਜੀ ਦੇ 2 ਚੇਲੇ ਹਨ, ਇੱਕ ਬਾਲਾ ਜੋ ਨਾਨਕ ਜੀ ਦੇ ਨਾਲ ਤਲਵੰਡੀ ਤੋਂ ਸੁਲਤਾਨਪੁਰ ਆਇਆ ਹੈ। ਤਰਕਾਲਾ ਵੇਲੇ ਦੋਵੇਂ ਘਰ ਆ ਕੇ ਸਾਦਾ ਭੋਜਨ ਕਰੇਂਦੇ ਤੇ ਵਾਲਾ ਦੇਰ ਰਾਤ ਤੀਕਣ ਪਰਮਾਤਮਾ ਦੇ ਭਜਨ ਤੇ ਤਾਰੀਫ ਭਰੇ ਗੀਤ ਗਾਉਂਦੇ। ਹੌਲੇ ਹੌਲੇ ਨਾਨਕ ਦੇ ਪ੍ਰੇਮੀਆਂ ਦੀ ਗਿਣਤੀ ਬਹੁ ਹੋਵਣ ਲੱਗੀ। ਇਨ੍ਹਾਂ 'ਚ ਇੱਕ ਮੁਸਲਮਾਨ ਵੀ ਹੈ ਜਿਸ ਦਾ ਨਾਮ ਹੈ ਮਰਦਾਨਾ। ਉਹ ਜੱਦਣ ਦਾ ਨਾਨਕ ਜੀ ਕੋਲੋਂ ਆਇਆ ਉਹ ਵੱਲ ਕੇ ਕਦਾਂ ਵਾਪਸ ਨਹੀਂ ਗਿਆ ਤੇ ਸਾਰਾ ਜ਼ਿੰਦਗੀ ਗੁਰੂ ਜੀ ਦੇ ਕੋਲੋਂ ਰਿਹਾ। ਏਮਨਾਬਾਦ ਨਗਰ ਜਿਹੜਾ ਪਾਕਿਸਤਾਨ ਵਿੱਚ ਹੈ, ਇੱਥਾਂ ਉਹਨਾਂ ਕੋ ਮਲਿਕ ਭਾਗੋ ਜੋ ਬਹੁ ਅਮੀਰ ਹੈ, ਉਸ ਨੇ ਗੁਰੂ ਸਾਹਿਬ ਕੋ ਸ਼ਾਹੀ ਭੋਜਨ ਉੱਤੇ ਬੁਲਾ ਭੇਜਾ ਪਰ ਗੁਰੂ ਜੀ ਨੇ ਗਰੀਬ ਬੜਾਈ ਲਾਲੋ ਦੇ ਘਰ ਦੀ ਰੋਟੀ ਖਾਧੀ ਹੈ ਕਿਉਂਕਿ ਉਹ ਮਿਹਨਤ ਦੀ ਰੋਟੀ ਹੈ। ਲੋਕਾਂ ਕੋ ਸਮਝਾਵਣ ਕੀਤੇ ਕਿ ਅਮੀਰ ਦਾ ਧਨ ਗਰੀਬਾਂ ਕੋ ਸਤਾ ਕੇ ਕਮਾਇਆ ਗਿਆ ਹੈ। ਵੱਲ ਗੁਰੂ ਜੀ ਮੁਲਤਾਨ ਗਏ ਜਿੱਥਾਂ ਸੱਜਣ ਠੱਗ ਰਹਿੰਦਾ ਹੈ। ਉਹ ਰਾਤ ਵੇਲੇ ਯਾਤਰੀਆਂ ਕੋ ਆਪਣੇ ਕੋਲੋਂ ਠਹਿਰਾਉਂਦਾ ਤੇ ਉਹਨਾਂ ਕਾ ਸਾਰਾ ਸਮਾਨ ਲੁੱਟ ਕੇ ਉਹਨਾਂ ਕੋ ਮਾਰ ਗਿਣਦਾ। ਗੁਰੂ ਸਾਹਿਬ ਨਾਲ ਵੀ ਉਸਨੇ ਇਸੀ ਤਰ੍ਹਾਂ ਕਰਨਾ ਹੈ ਪਰ ਗੁਰੂ ਸਾਹਿਬ ਅੰਤਰਯਾਮੀ ਹਨ। ਉਹ ਰਾਤ ਭਰ ਸੁੱਤੇ ਨਹੀਂ ਤੇ ਰਬਾਬ ਤੇ ਉਹਨਾਂ ਨੇ ਇਸ ਤਰ੍ਹਾਂ ਦਾ ਸ਼ਬਦ ਗਾਇਨ ਕੀਤਾ ਕਿ ਸੱਜਣ ਠੱਗ ਦਾ ਪੱਥਰ ਹਾਂ ਪਿਘਲ ਗਿਆ ਤੇ ਉਹ ਥਾਂ ਰੱਬ ਦਾ ਪੂਜਾ ਘਰ ਬਣ ਗਿਆ। ਇਸ ਤਰ੍ਹਾਂ ਲੋਕ ਗੁਰੂ ਜੀ ਵੱਲ ਖਿੱਚੇ ਆਵਦੇ ਗਏ। ਇਨ੍ਹਾਂ ਦੇ ਮੰਨਣ ਵਾਲਾਂ ਦਾ ਮਨ ਨੀਵਾਂ, ਮਤ ਉੱਚੀ ਤੇ ਵਰਤਾਵ ਸੱਚਾ ਸੁੱਚਾ ਹੈ। ਇਨ੍ਹਾਂ ਉਦਾਸੀਆਂ ਦੌਰਾਨ ਗੁਰੂ ਸਾਹਿਬ ਜਗਨਨਾਥ ਦੇ ਪ੍ਰਸਿੱਧ ਮੰਦਰ ਵਿੱਚ ਵੀ ਆਵੰਜੇ ਜਿੱਥੇ ਉਹਨਾਂ ਨੇ ਆਰਤੀ ਉਚਾਰੀ, ਗਗਨ ਮੇਥਾਲ ਰਵਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਵੱਲ ਗੁਰੂ ਸਾਹਿਬ ਉੱਤਰੀ ਭਾਰਤ ਵਿੱਚ ਵੇਂਦੇ ਹਨ ਜਿੱਥੇ ਉਹਨਾਂ ਜੋਗੀਆਂ ਨਾਲ ਵਿਚਾਰਾਂ ਕੀਤੀਆਂ ਹੈ ਤੇ ਇਹ ਵਿਚਾਰਾਂ ਕਵਿਤਾ ਰੂਪ ਵਿੱਚ ਸਿੱਧ ਗੋਸੜ ਦੇ ਨਾਮ ਨਾਲ ਜਾਣਦੇ ਹਨ। ਇਸ ਥਾਂ ਦਾ ਨਾਮ ਨਾਨਕ ਮਤਾ ਹੈ। ਗੁਰੂ ਸਾਹਿਬ ਨੇ ਬਹੁ ਲੰਬੀਆਂ ਯਾਤਰਾਵਾਂ ਕੀਤੀਆਂ। ਉਹ ਕੈਲਾਸ਼ ਤੇ ਸੁਮੇਰ ਪਰਬਤ ਤੇ ਮਾਨਸਰੋਵਰ ਝੀਲ ਉੱਤੇ ਵੀ ਪਹੁੰਚੇ। ਨੇਪਾਲ, ਤਿੱਬਤ, ਮੱਕਾ ਮਦੀਨਾ ਤੇ ਵਾਲਾ ਬਹੁ ਥਾਵਾਂ ਉੱਤੇ ਜਾ ਕੇ ਏਕਤਾ ਅਤੇ ਭਾਈਚਾਰੇ ਦੇ ਉਪਦੇਸ਼ ਦਿੱਤੇ।

ਸ਼ਬਦ ਤੁਸਾਂ ਭਾਈ ਸੋਹਣ ਸਿੰਘ ਰਸੀਆ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸੁਣਦੇ ਪਏ ਹੋਵੇ। ਵਲ ਧਰਮ ਯਾਤਰਾਵਾਂ ਇੱਥੇ ਹੀ ਖਤਮ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਉੱਤੇ ਕਰਤਾਰਪੁਰ ਨਗਰ ਵਸਾਵਣਾ ਕੀਤਾ ਤੇ ਉੱਥਾਂ ਹੀ ਰਹਿਣ ਲੱਗੇ। ਹੁਣ ਉਹਨਾਂ ਨੇ ਤੀਰਥ ਯਾਤਰੀ ਦੇ ਕੱਪੜੇ ਲਾਹ ਕੇ ਗ੍ਰਹਸਥ ਦੇ ਕੱਪੜੇ ਪਾਵਣੇ ਕੀਤੇ। ਇਸ ਦਰੀਏ ਉਹ ਇਹ ਸਮਝਾਉਣਾ ਚਾਹੁੰਦੇ ਹਈ ਕਿ ਸੱਚੇ ਧਰਮ ਦੀ ਪਾਲਣਾ ਸੰਸਾਰ ਵਿੱਚ ਰਹਿੰਦੇ ਹੋਏ ਵੀ ਕੀਤੀ ਜਾ ਸਕਦੀ ਹੈ। ਕਰਤਾਰਪੁਰ ਵਿੱਚ ਗੁਰੂ ਸਾਹਿਬ ਦੇ ਭਗਤਾਂ ਦੇ ਦਰਸ਼ਨ ਕਰਨ ਦੇ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਗਿਣ ਦੇ, ਸੇਵਾ ਕਰਨ ਦੇ, ਊਚ ਨੀਚ ਛੱਡ ਹਿੱਕ ਪੰਗਤ 'ਚ ਬੈਠ ਲੰਗਰ ਛਕਣ ਦੇ ਤੇ ਨਵੇਂ ਉਤਸ਼ਾਹ ਨਾਲ ਘਰ ਵਾਪਸ ਪਰਤ ਵੇਂਦੇ ਹਨ। 7 ਸਤੰਬਰ 1539 ਕੋ ਸ੍ਰੀ ਗੁਰੂ ਨਾਨਕ ਦੇਵ ਜੀ ਸਾਕੂ ਸਦਾ ਕਿਤੇ ਵਿਛੋੜਾ ਦੇ ਗਈਏ, ਪਰ ਉਹਨਾਂ ਦੀ ਦਿਖਾਈ ਰੋਸ਼ਨੀ ਸਾਡੀ ਜ਼ਿੰਦਗੀ ਦੇ ਪੰਧ ਰੋਸ਼ਨਾਂਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਜਪਜੀ ਸਾਹਿਬ, ਆਸਾ ਦੀ ਵਾਰ, ਸਿੱਧ ਗੋਸਟ ਉਹਨਾਂ ਦੀਆਂ ਵਿਦਵਤਾ ਭਰਪੂਰ ਰਚਨਾਵਾਂ ਹਨ। ਗੁਰੂ ਨਾਨਕ ਦੇਵ ਜੀ ਦਾ ਇਹੋ ਸਿਧਾਂਤ ਹੈ, ਪਰਮਾਤਮਾ ਇੱਕ ਹੈ, ਸੱਚ ਦੀ ਪੰਧ ਉੱਤੇ ਤੁਰਨਾ ਚਾਹੀਦਾ ਹੈ। ਕਾਮ, ਕਾਵੜ, ਲਾਲਚ, ਮੋਹ, ਗੁਮਾਨ ਇਨਸਾਨ ਦੇ ਦੁਸ਼ਮਣ ਹਨ। ਇਨ੍ਹਾਂ ਕੋ ਤਿਆਗ ਕੇ ਚੰਗੇ ਕੰਮ ਕਰਨ ਦੇ ਰਹੋ, ਨਹੀਂ ਤਾਂ ਗੁਰੂ ਜੀ ਦਾ ਆਖਣਾ ਹੈ, ਆਪੇ ਬੀਜ ਆਪੇ ਹੀ ਖਾਹ। ਸੇਵਾ ਉੱਤੇ ਗੁਰੂ ਸਾਹਿਬ ਨੇ ਬਹੁ ਜ਼ੋਰ ਦਿੱਤਾ ਹੈ, ਨਾਲ ਹੀ ਆਖਾ ਹੈ, ਮਨ ਜੀਤੇ ਜਗ ਜੀਤ, ਯਾਨੀ ਹਾਂ ਕੁ ਜਿੱਤੋ ਤਾਂ ਤੁਸਾਂ ਸਾਰਾ ਜਗ ਜਿੱਤ ਗਿਣਸੋ। ਵੱਲ ਗੁਰੂ ਸਾਹਿਬ ਦੀ ਬਾਣੀ ਆਦੀ ਹੈ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਅੱਗੋਂ ਗੁਰੂ ਸਾਹਿਬ ਨੇ ਤ੍ਰਿਮਤ ਕੁਮਾਨ ਦੇਣ ਕੀਤੇ ਆਧਾ ਹੈ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਵਾਕਈ ਗੁਰੂ ਨਾਨਕ ਦੇਵ ਜੀ ਸਾਰਾ ਕੇ ਸਾਚੇ।

0: ਸ਼ਬਦ ਗਾਇਨ ਕਰਨ ਦੇ ਪਈ ਹਨ ਭਾਈ ਗੁਰਦਿਆਲ ਸਿੰਘ ਰਾਗੀ ਤੇ ਉਹਨਾਂ ਦੇ ਸਾਥੀ। ਹੁਣੇ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਉੱਤੇ ਇਹ ਖਾਸ ਪ੍ਰੋਗਰਾਮ ਸੁਣਨ ਦੇ ਪਏ ਹਵੇ। ਤੁਹਾਕੂ ਸਾਡਾ ਇਹ ਸਰਾਇਕੀ ਪ੍ਰੋਗਰਾਮ ਕਿੰਜ ਦਾ ਲੱਗਾ ਸਾਕੂ ਖਤ ਗਲ ਕੇ ਜ਼ਰੂਰ ਦੱਸੋ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸਾਡੇ ਸਾਰੇ ਸੁਣਨ ਵਾਲਾਂ ਕੋ ਲੱਖ ਲੱਖ ਵਧਾਈ ਥੀਵੇ। ਤੇ ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ।
1: अभी आप सुन रहे थे कार्यक्रम सराय की मीडियम वेव 326.79 मीटर यानी 918 किलोहर्ट्ज़ पर। हम आकाशवाणी के कॉटन सिटी चैनल सूरतगढ़ से बोल रहे हैं। हमारे स्टूडियो की घड़ी में इस वक्त संध्या के 6:30 होने वाले हैं। कुछ ही पलों में आप हमारे जयपुर केंद्र से सुनेंगे हिंदी व राजस्थानी में प्रादेशिक समाचार।

0: ਪ੍ਰੋਗਰਾਮ ਹੈਲੋ ਮਿੱਟੀ ਦੀ ਖੁਸ਼ਬੂ ਲੈ ਕੇ ਤੁਹਾਡਾ ਸਭ ਦਾ ਦੋਸਤ ਦੁਰਗਾ ਰਾਮ ਨਾਇਕ ਹਾਜ਼ਰ ਹੈ। ਦੋਸਤੋ, ਗੀਤ ਸੱਭਿਆਚਾਰ ਦੀ ਸਵੇਰ ਤੋਂ ਲੈ ਕੇ ਮਨੁੱਖ ਦੀ ਚੇਤਨਾ ਰੂਪੀ ਤਾਰਾਂ ਨੂੰ ਤਰਕਾਲਾਂ ਤੀਕ ਵਜਾ ਕੇ ਇੱਕ ਸੋਚ, ਇੱਕ ਸਮਝ ਅਤੇ ਪ੍ਰੇਮ ਮੁਹੱਬਤ ਦੀ ਨਵੀਂ ਮਿਸਾਲ ਪੈਦਾ ਕਰਦੇ ਆ। ਅਤੇ ਲੋਕ ਗੀਤ ਦੋਸਤੋ, ਲੋਕ ਸੱਭਿਆਚਾਰ ਦੇ ਸਭ ਤੋਂ ਵੱਡੇ ਪ੍ਰਤੀਨਿਧੀ ਅਤੇ ਗੀਤ ਸੰਗੀਤ ਦੋਸਤੋ ਰੂਹ ਦੀ ਖੁਰਾਕ ਹੁੰਦੇ ਆ। ਇਸੇ ਤਰ੍ਹਾਂ ਦੇ ਰੂਹਾਨੀ ਗੀਤ ਗਾ ਕੇ ਅੱਜ ਦੇ ਦਿਨ ਇੱਕ ਐਸੇ ਕਲਾਕਾਰ 31 ਜੁਲਾਈ 1980 ਨੂੰ ਇਸ ਦੁਨੀਆ ਤੋਂ ਅਲਵਿਦਾ ਹੋਈ ਸੀ, ਜਿਨ੍ਹਾਂ ਨੂੰ ਆਪਾਂ ਸੁਰਾਂ ਦੇ ਸਰਤਾਜ ਮੁਹੰਮਦ ਰਫੀ ਕਹਿੰਦੇ ਹਾਂ। ਰਫੀ ਸਾਹਿਬ ਨੂੰ ਆਪਾਂ ਸਾਰੇ ਆਕਾਸ਼ਵਾਣੀ ਕਾਟਨ ਸਿਟੀ ਚੈਨਲ ਸੂਰਤਗੜ੍ਹ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਅਤੇ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਤੁਹਾਡੀ ਪਸੰਦ ਦੇ ਰਫੀ ਸਾਹਿਬ ਦੇ ਗਾਏ ਗੀਤ ਸੁਣਦੇ ਹਾਂ। ਆਓ ਦੋਸਤੋ, ਫੋਨ ਦੀ ਘੰਟੀ ਵੱਜ ਰਹੀ ਆ, ਗੱਲਬਾਤ ਕਰੀਏ। ਹੈਲੋ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ,
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸੋਮਦੱਤ ਜੀ।
1: ਬਿਲਕੁਲ ਜੀ, ਬਿਲਕੁਲ ਸੋਮਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ
0: ਜੀ। ਜੀ ਜੀ ਜੀ,
1: ਕੀ ਹਾਲ ਜੀ? ਠੀਕ ਠਾਕ ਜੀ,
0: ਬਹੁਤ ਵਧੀਆ ਬਹੁਤ ਵਧੀਆ। ਤੁਹਾਡੇ ਸੁਣਾ?
1: ਬਸ ਵਧੀਆ ਹੀ ਚਾਹੀਦਾ।
0: ਕੀ ਬਣੀ ਜਾਂਦਾ?
1: ਬਸ ਤੁਹਾਡਾ ਪ੍ਰੋਗਰਾਮ ਸੁਣਦੇ ਰਹਿੰਦੇ ਆ ਜੀ ਅਸੀਂ। ਮੈਂ ਕਿਹਾ ਚਲੋ ਅੱਜ ਰਿਕਾਰਡਿੰਗ, ਅੱਜ ਰਿਕਾਰਡਿੰਗ ਕਰਾਉਂਦੇ ਆ ਜੀ ਆਪਾਂ।
0: ਜੀ ਬਹੁਤ ਵਧੀਆ ਕੀਤਾ, ਬਹੁਤ ਵਧੀਆ। ਹੋਰ ਪਰਿਵਾਰ 'ਚ ਸਾਰੇ ਰਾਜੀ ਬਾਜੀ?
1: ਬਿਲਕੁਲ ਜੀ, ਸਾਰੇ ਤੰਦਰੁਸਤ ਨੇ ਜੀ, ਪਰਮਾਤਮਾ ਦੀ ਕਿਰਪਾ ਜੀ।
0: ਜੀ ਜੀ ਜੀ ਜੀ। ਤੇ ਸੋਮਦੱਤ ਜੀ, ਅੱਜ ਫਿਰ ਕਲਾਕਾਰ ਕਿਹੜਾ ਸੁਣਾਈਏ ਤੁਹਾਨੂੰ?
1: ਦੇਖੋ, ਤੁਹਾਡੇ ਚੈਨਲ ਤੋਂ ਚੱਲਣ ਵਾਲੇ ਸਾਰੇ ਗੀਤ ਬਹੁਤ ਵਧੀਆ ਨੇ
0: ਜੀ,
1: ਪਰ ਮੁਹੰਮਦ ਰਫੀ ਜੀ ਦਾ ਦਿਨ ਆ ਜੀ ਅੱਜ।
0: ਹਾਂਜੀ ਹਾਂਜੀ ਹਾਂਜੀ,
1: ਮੁਹੰਮਦ ਰਫੀ ਜੀ ਦੇ ਗੀਤ ਸੁਣਾਂਗੇ ਜੀ।
0: ਜੀ ਜ਼ਰੂਰ ਸੁਣਾਵਾਂਗੇ।
1: ਮੇਰੇ ਆ ਦਿਲ ਬਰਾਵੇ,
0: ਵਾਹ
1: ਕਿਹੜੇ ਅਰਸ ਦਾ ਤਾਰਾ।
0: ਵਾਹ ਜੀ ਵਾਹ ਵਾਹ,
1: ਬਹੁਤ ਬਹੁਤ ਧੰਨਵਾਦ ਜੀ।
0: ਜੀ ਸ਼ੁਕਰੀਆ ਸਾਹਿਬ, ਸ਼ੁਕਰੀਆ ਫੋਨ ਕਰਨ ਵਾਸਤੇ। ਤੇ ਤੁਹਾਡੇ ਨਾਲ ਹੋਰ ਪ੍ਰੋਗਰਾਮ ਕੌਣ ਕੌਣ ਸੁਣਦੇ ਹੁੰਦੇ ਆ?
1: ਸਾਡੇ ਪਰਿਵਾਰ ਦੇ ਵਿੱਚ ਸਾਰੇ ਜਣੇ ਤੁਹਾਡਾ ਪ੍ਰੋਗਰਾਮ ਸੁਣਦੇ ਨੇ ਜੀ।
0: ਜੀ ਨਾਮ ਦੱਸੋ ਆਪਣੇ ਪਰਿਵਾਰ ਦੀ।
1: ਕੈਰਵ ਸੁਣਦਾ ਜੀ, ਜੋਤੀ ਰਾਣੀ ਸੁਣਦੀ ਹੈ ਜੀ, ਤੇ ਗੁਰਮੰਨਤ ਸੁਣਦੀ ਹੈ ਸਾਡੀ ਛੋਟੀ ਬੱਚੀ ਜੀ।
0: ਜੀ ਜੀ ਜੀ ਜੀ,
1: ਅਸੀਂ ਸਾਰੇ ਤੁਹਾਡੇ ਪ੍ਰੋਗਰਾਮ ਸੁਣਦੇ ਹਾਂ ਜੀ, ਤੁਹਾਡੇ ਪ੍ਰੋਗਰਾਮ ਦੇ ਮੈਸੇਜ, ਮੇਲ ਸਾਰਾ ਕੁਝ ਕਰਦੇ ਰਹਿੰਦੇ ਜਿੰਨਾ ਵੀ ਟਾਈਮ ਲੱਗਦਾ ਜੀ।
0: ਪ੍ਰੋਗਰਾਮ ਵਧੀਆ ਲੱਗਦੇ ਆ?
1: ਬਹੁਤ ਵਧੀਆ ਪ੍ਰੋਗਰਾਮ ਲੱਗਦੇ ਨੇ ਸਰ ਤੁਹਾਡੇ ਜੀ।
0: ਜੀ ਸ਼ੁਕਰੀਆ ਸਾਹਿਬ, ਆਕਾਸ਼ਵਾਣੀ ਸੂਰਤਗੜ੍ਹ ਦੇ ਪ੍ਰੋਗਰਾਮਾਂ ਨੂੰ ਸੁਣਨ ਵਾਸਤੇ
1: ਬਹੁਤ ਬਹੁਤ ਧੰਨਵਾਦ ਜੀ।
0: ਸ਼ੁਕਰੀਆ ਸਾਹਿਬ, ਸ਼ੁਕਰੀਆ।

0: हेलो मिट्टी दी खुशबू
1: जी,
0: प्रोग्राम।
1: मिट्टी दी खुशबू। सत श्री अकाल जी, दुर्गा राम जी।
0: सत श्री अकाल, सत श्री अकाल।
1: कुलदीप कुमार बोल रहे हैं जी, पिंड चलने वाला नुमानता। तो
0: कुलदीप जी एक दसो, तुहाड़ा लास्ट वारी फोन कदों लग्गिया सीगा?
1: मई दा फोन लग्गिया जी, हुण जुलाई चल रहा है।
0: तां अज कलाकार केड़ा सुनाई कुलदीप जी तुहानू?
1: मोहम्मद रफी दा सुना दो जी, साडे नाल कुछ जाने हैं जी। मेरे पापा जी ठाकर राम
0: जी,
1: मेरा भरा कमलजीत,
0: हाँ जी,
1: मेरी मम्मी परमा देवी,
0: हाँ जी,
1: ते कई जने असीं प्रोग्राम सुनने जी। बहुत वधिया लगदा जी प्रोग्राम तुहाडा।
0: जी जी जी, बहुत बहुत शुक्रिया साहब। मोहम्मद रफी दा केड़ा, कोई भी गीत सुना दिए?
1: कोई भी सुना दो जी, पंजाबी।
0: ठीक है साहब, ठीक है, शुक्रिया साहब फोन करने वास्ते। हेलो मिट्टी दी खुशबू प्रोग्राम, सत श्री अकाल। कौन बोल दे हो जी?
2: दुर्गा राम दी आवाज लगती है
0: जी? लगती है जी, फौजी साहब दी आवाज लग रही मेनू भी।
2: हाँ जी, हाँ जी, हाँ जी।
0: जगदेव जी की हाल है?
2: बस ठीक है, तुम सुनाओ ठीक हो?
0: हाँ जी, हाँ जी, हाँ जी जी। और फौजी साहब की हाल है?
2: हाँ बस ठीक है दुर्गा जी, तुम सुनाओ ठीक हो?
0: जी जी जी, ठीक है जी, ठीक है।
2: हाँ, ते हो सारे अपने जेडे ट्रांसमीटर कंट्रोल ते सारे यार दोस्त सब ठीक है?
0: हाँ जी ठीक है, सब ठीक है। और अपने परिवार च ठीक है सारे?
2: हाँ सारे ठीक है जी।
0: अच्छा अच्छा अच्छा, ते अज फौजी साहब कलाकार केड़ा सुनाइए तुहानू?
2: अज तुसी मोहम्मद रवी दी बरसी, उन्हों दा कोई गाना सुना दो, यारां नाल बहारां।
0: जी जरूर सुनावांगे, जरूर सुनावांगे साहब।
2: हां जी, ते अज शहीद उधम सिंह दा वी शहीदी दिहाड़ा है जी।
0: हां जी, हां जी,
2: कोटनकोट प्रणाम होवे।
0: जी जी जी, उन्हां नूं वी आपां शरदा दे फुल भेंट करदे आ।
2: हां जी, हां जी
0: जी जी। ते फौजी साहब तुहाडे नाल प्रोग्राम होर कौन कौन सुनदे हुंदे आ?
2: मेरे मदर फादर ने जी कुलविंदर सिंह, मनजीत कौर, मेरी पत्नी है जसबीर कौर
0: जी,
2: ते एक मेरी लड़की है खुशदीप कौर, मेरा लड़का है जी नमनदीप सिंह
0: जी।
2: ਅਸੀਂ ਸਾਰੇ ਇਕੱਠੇ ਬੈਠ ਕੇ ਪ੍ਰੋਗਰਾਮ ਸੁਣਦੇ ਆ।
0: ਪ੍ਰੋਗਰਾਮ ਠੀਕ ਲੱਗਦੇ ਆ?
2: ਬਹੁਤ ਸਾਲ ਹੋ ਗਏ ਜੀ, 25-30 ਸਾਲ ਹੋ ਗਏ ਨੇ ਸੁਣਦੇ ਹੁੰਦੇ।
0: ਜੀ ਜੀ ਜੀ, ਹੋਰ ਪ੍ਰੋਗਰਾਮ ਠੀਕ ਲੱਗਦੇ ਆ ਆਕਾਸ਼ਵਾਣੀ ਸੂਰਤਗੜ੍ਹ ਦੇ?
2: ਹਾਂਜੀ ਬਹੁਤ ਵਧੀਆ ਜੀ, ਬਹੁਤ ਵਧੀਆ ਹੈ
0: ਜੀ।
2: ਤਾਂ ਇੱਕ ਇੱਕ ਦੁਰਗਾ ਜੀ ਹੋਰ, ਤੁਹਾਡੇ ਅੱਗੇ ਗੁਜ਼ਾਰਤ ਸੀ
0: ਜੀ,
2: ਜਦੋਂ ਮੰਨ ਲਓ ਵੀ ਆਪਣੇ ਮਿੱਟੀ ਦੀ ਖੁਸ਼ਬੂ ਦਾ ਜਿਹਨੂੰ ਅਸੀਂ ਕਹਿ ਦਿੰਦੇ ਹੈਪੀ ਬਰਥਡੇ, ਹੈ ਨਾ?
0: ਹਾਂਜੀ ਹਾਂਜੀ,
2: ਜਦੋਂ ਇਹਦਾ ਮਿੱਟੀ ਦੀ ਖੁਸ਼ਬੂ ਦਾ ਬੈਠੇ ਹੁੰਦਾ ਨਾ, ਉਦਣ ਮੈਂ ਗੁਜ਼ਾਰਤ ਸੀ ਸਾਰਿਆਂ ਦੇ ਅੱਗੇ ਵੀ ਜੇ ਸ਼ੁੱਕਰਵਾਰ ਪ੍ਰੋਗਰਾਮ ਆਉਂਦਾ ਚਲੋ ਫਿਰ ਤੇ ਵੈਲ ਡਨ, ਅਗਰ ਉਦਣ ਪ੍ਰੋਗਰਾਮ ਨਹੀਂ ਆਉਂਦਾ ਤੇ ਮਿੱਟੀ ਦੀ ਖੁਸ਼ਬੂ ਦੀ ਯਾਦ ਵਿੱਚ ਕਿਸੇ ਵੀ ਦਿਨ ਆਵੇ ਉਹ,
0: ਹਾਂਜੀ ਹਾਂਜੀ,
2: ਉਦਣ ਕੋਈ ਅੱਧਾ ਘੰਟਾ ਘੰਟਾ ਕਿਸੇ ਤਰ੍ਹਾਂ ਪੇਸ਼ਕਸ਼ ਕੀਤੀ ਜਾਵੇ, ਇਹ ਆਪਣੀ ਡਿਮਾਂਡ ਹੈ ਅਗਰ ਆਉਣ ਵਾਲੇ ਦਿਨਾਂ 'ਚ ਪੂਰੀ ਹੋ ਜੇ ਤਾਂ।
0: ਜੀ ਜੀ ਜੀ ਜੀ, ਪਿਛਲੇ ਦਿਨਾਂ ਆਪਣੇ ਮਿੱਟੀ ਦੀ ਖੁਸ਼ਬੂ ਦਾ ਜਨਮ ਦਿਹਾੜਾ ਆਪਾਂ ਮਨਾਇਆ ਸੀਗਾ 12 ਜੁਲਾਈ ਨੂੰ।
2: 12 ਜੁਲਾਈ ਨੂੰ,
0: ਹਾਂਜੀ ਹਾਂਜੀ ਹਾਂਜੀ, ਪ੍ਰੋਗਰਾਮ ਨੂੰ ਆਪਣੇ 30 ਸਾਲ ਹੋ ਗਏ।
2: ਹਾਂਜੀ ਹਾਂਜੀ,
0: ਤੇ ਸਾਰੇ ਸਰੋਤਿਆਂ ਨੂੰ, ਸਾਰੇ ਸੁਣਨ ਵਾਲਿਆਂ ਨੂੰ ਵੀ ਬਹੁਤ ਬਹੁਤ ਵਧਾਈਆਂ ਹੋਣ।
2: ਹਾਂਜੀ ਹਾਂਜੀ ਹਾਂਜੀ
0: ਜੀ, ਤੇ ਫੌਜੀ ਸਾਹਿਬ ਫਿਰ ਤੁਸੀਂ ਮੰਗ ਰੱਖੀ ਆ ਨਾ, ਉਹ ਸਾਡੇ ਜਿਹੜੇ ਅਧਿਕਾਰੀ ਆ ਉਹਨਾਂ ਤੇ ਜ਼ਰੂਰ ਪਹੁੰਚਾਵਾਂਗੇ ਸਾਹਿਬ।
2: ਹਾਂਜੀ ਹਾਂਜੀ
0: ਜੀ, ਤੇ ਫੌਜੀ ਸਾਹਿਬ ਸੁਣੀਏ ਫਿਰ ਰਫੀ ਸਾਹਿਬ ਦੀ ਆਵਾਜ਼ ਵਿੱਚ ਗੀਤ।
2: ਹਾਂਜੀ ਹਾਂਜੀ ਹਾਂਜੀ ਦੁਰਗਾ ਜੀ, ਓਕੇ ਓਕੇ,
0: ਓਕੇ ਸਾਹਿਬ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ।
3: ਯਾਰਾਂ ਨਾਲ ਬਹਾਰਾਂ, ਯਾਰਾਂ ਨਾਲ ਬਹਾਰਾਂ।

0: हेलो मिट्टी दी खुशबू प्रोग्राम।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ ਜੀ?
1: ਪਿੰਡ ਖਾਰੀਆ ਜ਼ਿਲ੍ਹਾ ਸਿਰਸਾ ਤੋਂ ਜੀ।
0: ਪ੍ਰਤਾਪ ਜਨਾਗਲ ਜੀ?
1: ਹਾਂਜੀ ਹਾਂਜੀ ਹਾਂਜੀ।
0: ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਜਨਾਗਲ ਸਾਹਿਬ ਜੀ, ਆਇਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ, ਅੱਜ ਤੁਹਾਡਾ ਫੋਨ ਲੱਗਿਆ।
1: ਇੰਨੀ ਖੁਸ਼ੀ ਹੋ ਰਹੀ ਹੈ, ਪੁੱਛੋ ਮਤ ਜੀ।
0: ਜੀ ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਤੁਹਾਡੇ ਨਾਲ ਗੱਲ ਕਰਕੇ। ਤੁਹਾਡੇ ਜਿਹੜੇ
1: ਹਾਂਜੀ
0: ਤੁਹਾਡੇ ਮੇਲ ਤਾਂ ਆਉਂਦੇ ਹੁੰਦੇ ਆ ਪ੍ਰੋਗਰਾਮ ਦੇ ਵਿੱਚ?
1: ਹਾਂਜੀ ਹਾਂਜੀ, ਮੇਲ ਤਾਂ ਮੈਂ ਕਰਦਾ ਹੀ ਰਹਿੰਦਾ ਜੀ।
0: ਹਾਂਜੀ ਹਾਂਜੀ ਹਾਂਜੀ,
1: ਪਰ ਗੱਲ ਅੱਜ ਕਈ ਦਿਨ ਬਾਅਦ ਹੋਈ ਹੈ
0: ਜੀ। ਬਹੁਤ ਬਹੁਤ ਇੱਕ ਵਾਰੀ ਫੇਰ ਤੁਹਾਨੂੰ ਵਧਾਈਆਂ ਹੋਣ, ਤੁਹਾਡਾ ਅੱਜ ਫੋਨ ਮਿਲਿਆ।
1: ਅੱਜ 31 ਜੁਲਾਈ ਹੈ ਜੀ।
0: ਜੀ ਜੀ ਹਾਂਜੀ ਹਾਂਜੀ, ਰਫੀ ਸਾਹਿਬ ਦੀ
1: ਬਰਸੀ
0: ਦਾ ਦਿਨ ਅੱਜ
1: ਬਰਸੀ ਹੈ ਜੀ, ਉਹਨਾਂ ਨੂੰ ਨਮਨ ਕਰਦਾ ਮੈਂ ਜੀ।
0: ਜੀ ਆਪਾਂ ਸਾਰੇ ਮਿਲ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਆਪਾਂ ਭੇਂਟ ਕਰਦੇ ਹਾਂ ਰਫੀ ਸਾਹਿਬ ਨੂੰ।
1: ਤੇ ਅੱਜ ਗਾਣਾ ਵੀ ਉਹਨਾਂ ਦਾ ਸੁਣਾਓ ਜੀ।
0: ਜੀ ਜ਼ਰੂਰ ਸੁਣਾਵਾਂਗੇ। ਕਿਹੜਾ ਸੁਣਾਈਏ ਸਾਹਿਬ ਅੱਜ ਗੀਤ?
1: ਉਹ ਮੌਤ ਤੋਂ ਪਹਿਲਾਂ ਪਾਉਂਦੇ ਨੇ।
0: ਵਾਹ ਜੀ ਵਾਹ, ਜ਼ਰੂਰ ਸੁਣਾਵਾਂਗੇ।
1: ਤੇ ਮੇਰੇ ਨਾਲ ਮੇਰੇ ਦੋਨੋਂ ਬੇਟੇ ਮੁਕੇਸ਼ ਦਿਨੇਸ਼,
0: ਹਾਂਜੀ,
1: ਮੇਰੀ ਮਿਸਿਸ ਇੰਦਰਾ
0: ਜੀ,
1: ਤੇ ਮੇਰੀ ਇੱਕ ਛੋਟੀ ਦੋਤੀ ਅੰਸੂ ਜੀ।
0: ਜੀ ਜੀ ਜੀ,
1: ਤੇ ਮੈਂ ਸਾਰੇ ਦੋਸਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਪ੍ਰੋਗਰਾਮ ਆਫ ਜੁੜੇ ਨਾਲ, ਤੇ ਉਹਨਾਂ ਦਾ ਸਭ ਦਾ ਸਵਾਗਤ ਹੈ ਮਿੱਟੀ ਦੀ ਖੁਸ਼ਬੂ ਨਾਲ ਮੇਰੇ।
0: ਜੀ ਜੀ ਜੀ ਜੀ ਜਨਾਗਲ ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ।
1: ਠੀਕ ਹੈ ਸਰ ਜੀ।

0: हेलो मिट्टी दी खुशबू प्रोग्राम।
1: सर जी सत श्री अकाल।
0: सत श्री अकाल ठठई जी, की हाल है?
1: ठीक है सर जी, दुर्गा राम जी बोल रहे हो?
0: हाँ जी हाँ जी हाँ जी।
1: और सर जी ठीक हो?
0: बहुत वधिया बहुत वधिया, अपने सुनाओ।
1: सुरतगढ़ विच भी सब ठीक है जी?
0: हाँ जी ठीक है सारे जी।
1: सर जी गर्मी भी बहुत पै रही है ते अपनी मुलाकात भी बहुत दिनों बाद हो रही है। ते सर जी बरसातां तां ठीक है पर कुछ लेट होने करके फसलां खराब हो रही है।
0: बस जी मालक देखी जांदा है, कुदरत देखी जांदा है ते बरसात कई थां होगी ते होर भी अपने भी हो जूगी।
1: हाँ जी
0: जी, आस करते हैं कि तुहाडे भी छेती तो छेती बरसात आवे।
1: ठीक है सर जी, होर सुनाओ।
0: जी जी ठीक है ठीक है ठीक है।
1: सर जी अज मोहम्मद रफी जी दी बरसी है।
0: हाँ जी हाँ जी हाँ जी।
1: ਕਿਕਰਵਾਲੀ ਗਾਮ ਤੋਂ ਸਰਪੰਚ ਬਲਵੰਤ ਰਾਮ ਜੀ।
0: ਹਾਂਜੀ।
1: ਦੀਪੂ ਅਨਿਲ
0: ਜੀ ਜੀ।
1: ਬਾਬਾ ਹੰਸਨਾਥ ਜੀ, ਮਦਨ ਕਾਠਪਾਲ ਅੱਠ ਹਿਡਾਣੀ ਤੋਂ, ਬਾਬੂ ਲਾਲ ਜੀ ਚੱਕੀ ਵਾਲੇ
0: ਜੀ,
1: ਡਾਕਟਰ ਮੋਹਨ ਲਾਲ ਗਾਰੂ, ਤੇਤੀ ਬੀਬੀ ਤੋਂ ਰੀਸ ਕੁਮਾਰ ਜੀ ਮਿਗਲਾਨੀ, ਅਠਾਰਾਂ ਚਲਾਟੀ ਤੋਂ ਗੁਰਵਚਨ ਸਿੰਘ ਭੱਟੀ
0: ਜੀ ਜੀ,
1: ਸੁਖਾ ਜੀ
0: ਜੀ। ਠਠਈ ਸਾਹਿਬ ਸੁਣੋ ਫਿਰ ਰਫੀ ਸਾਹਿਬ ਦੀ ਆਵਾਜ਼ ਵਿੱਚ ਗੀਤ। ਹੈਲੋ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ।
2: ਦੁਰਗਾ ਰਾਮ ਜੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ, ਕੌਣ ਬੋਲਦੇ ਹੋ ਜੀ?
2: ਗੁਰਬਚਨ ਬੇਦਿਲ ਬੋਲ ਰਿਹਾ ਜੀ, ਚੱਕ ਇੱਕ।
0: ਵਾਹ ਜੀ ਵਾਹ ਬੇਦਿਲ ਸਾਹਿਬ,
2: ਹੋਰ ਸਾਹਿਬ ਕੀ ਹਾਲ ਆ?
0: ਜੀ ਜੀ ਠੀਕ ਆ ਠੀਕ ਆ ਜੀ। ਹੋਰ ਸਾਹਿਬ ਕੀ ਹਾਲ ਆ?
2: ਠੀਕ ਆ ਸਾਹਿਬ ਠੀਕ ਆ।
0: ਹੋਰ ਪਰਿਵਾਰ ਚ ਸਾਰੇ ਰਾਜੀ ਵਾ ਜੀ?
2: ਹਾਂਜੀ ਸਭ ਰਾਜੀ ਖੁਸ਼ੀ ਆਨੰਦ ਮੰਗਲ ਹੈ ਜੀ।
0: ਹੋਰ ਮੀਂਹ ਪਾਣੀ ਕੋਈ ਆਪਣੇ ਉਧਰ?
2: ਮੀਂਹ ਪਾਣੀ ਕੱਲ ਦੀ ਬਰਸਾਤ ਹੈਗੀ ਥੋੜੀ ਬਹੁਤ।
0: ਵਧਾਈਆਂ ਹੋਣ ਫਿਰ ਤਾਂ ਤੁਹਾਨੂੰ।
2: ਵਧਾਈਆਂ ਜੀ ਤੁਹਾਨੂੰ ਵੀ ਵਧਾਈਆਂ।
0: ਹੋਰ ਫਸਲਬਾੜੀ ਠੀਕ ਆ?
2: ਹਾਂਜੀ ਹਾਂਜੀ ਠੀਕ ਆ ਸਭ ਵਧੀਆ।
0: ਕੀ ਬੀਜ ਰੱਖਿਆ?
2: ਨਹੀਂ ਆਪਣੇ ਤਾਂ ਗਊਸ਼ਾਲਾ ਦਾ ਮੈਨੇਜਮੈਂਟ ਸੰਭਾਲਦੇ ਆ ਜੀ।
0: ਅੱਛਾ ਅੱਛਾ
2: ਹਾਂਜੀ, ਅਨੂਪਗੜ੍ਹ ਚ।
0: ਬਹੁਤ ਵੱਡੀ ਸੇਵਾ, ਬਹੁਤ ਵੱਡੀ ਸੇਵਾ ਕਰ ਰਹੇ ਹਾਂ ਜੀ।
2: ਹਾਂਜੀ ਹਾਂਜੀ।
0: ਤੇ ਬੇਦਲ ਸਾਹਿਬ ਅੱਜ ਗੀਤ ਕਿਹੜਾ ਸੁਣਾਈਏ ਤੁਹਾਨੂੰ?
2: ਗੀਤ ਅੱਜ ਰਫੀ ਸਾਹਿਬ ਦੀ ਬਰਸੀ ਹੈ ਜੀ।
0: ਹਾਂਜੀ ਹਾਂਜੀ।
2: ਤੇ ਸ਼ਹੀਦ ਊਧਮ ਸਿੰਘ ਜੀ ਦਾ ਵੀ ਅੱਜ ਬਰਸ ਹੈਗੀ ਜੀ।
0: ਜੀ ਜੀ ਜੀ ਜੀ।
2: ਤੇ ਰਫੀ ਸਾਹਿਬ ਦਾ ਕੋਈ ਵੀ ਗੀਤ ਸੁਣਾ ਦਿਓ ਸਾਨੂੰ
0: ਜੀ। ਜ਼ਰੂਰ ਸੁਣਾਵਾਂਗੇ। ਤੇ ਪ੍ਰੋਗਰਾਮ ਵਿੱਚ ਹੋਰ ਕਹਦੇ ਕਹਦੇ ਤੁਸੀਂ ਨਾਮ ਲੈਣਾ ਚਾਹੁੰਦੇ ਹੋ?
2: ਮੇਰੇ ਨਾਲ ਮੇਰੇ ਮਿਸੇ

0: ਰਾਜ ਬੇਦਿਲ।
1: ਹਾਂਜੀ।
0: ਬੇਟਾ ਨੇ ਮੇਰੇ ਬਲਵਿੰਦਰ ਸਿੰਘ
1: ਜੀ,
0: ਔਰ ਬੇਟੀ ਹੈ ਛੋਟੀ ਰੁਪਿੰਦਰ ਰੂਬੀ
1: ਜੀ ਜੀ ਜੀ।
0: ਹੋਰ ਵੀ ਮੇਰੇ ਪਿੰਡ ਦੇ ਵੀ ਲੋਕ ਹੈ, ਲੋਕ ਸੁਣਦੇ ਰਹਿੰਦੇ ਨੇ ਪ੍ਰੋਗਰਾਮ
1: ਜੀ ਜੀ ਜੀ। ਪ੍ਰੋਗਰਾਮ ਠੀਕ ਲੱਗਦੇ ਆ ਆਕਾਸ਼ਵਾਣੀ ਸੂਰਤਗੜ੍ਹ ਦੇ?
0: ਹਾਂਜੀ ਬਿਲਕੁਲ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ
1: ਜੀ ਜੀ ਜੀ। ਬੇਦਿਲ ਸਾਹਿਬ, ਜਿਹੜੇ ਤੁਹਾਡੇ ਈਮੇਲ ਆਉਂਦੇ ਆ ਜਾਂ ਫਿਰ ਵਟਸਐਪ ਤੇ ਜਿਹੜੇ ਮੈਸੇਜ ਆਉਂਦੇ ਆ, ਉਹਨਾਂ ਵਿੱਚ ਸ਼ੇਅਰ ਲਿਖੇ ਹੁੰਦੇ ਆ ਤੁਹਾਡੇ, ਬਹੁਤ ਵਧੀਆ।
0: ਬਿਲਕੁਲ ਬਿਲਕੁਲ,
1: ਪਹਿਲਾਂ ਤੁਸੀਂ ਖਤ ਲਿਖਦੇ ਹੁੰਦੇ ਸੀ, ਖਤਾਂ ਵਿੱਚ ਵੀ ਬਹੁਤ ਸ਼ਾਨਦਾਰ ਸ਼ੇਅਰ ਹੁੰਦੇ ਸੀ।
0: ਖਤ ਹੁਣ ਵੀ ਲਿਖਣੇ ਸ਼ੁਰੂ ਕਰੇ ਆ ਜੀ, ਪਿਛਲੇ ਪ੍ਰੋਗਰਾਮ 'ਚ ਖਤ ਪਾਇਆ ਸੀ
1: ਜੀ ਜੀ,
0: ਤੇ ਸ਼ਾਇਦ ਪ੍ਰੋਗਰਾਮ ਸਮੇਂ ਦੀ ਕਮੀ ਦੇ ਕਾਰਨ ਨਹੀਂ ਸ਼ਾਮਿਲ ਹੋ ਪਾਇਆ।
1: ਹਾਂਜੀ ਹਾਂਜੀ, ਕਈ ਵਾਰੀ ਡਾਕ ਲੇਟ ਪਹੁੰਚਦੀ।
0: ਹਾਂਜੀ ਹਾਂਜੀ, ਹੋ ਸਕਦਾ ਡਾਕ ਲੇਟ ਵੀ ਹੋਵੇ।
1: ਹਾਂਜੀ ਹਾਂਜੀ, ਹੁਣ ਅਗਲੇ ਪ੍ਰੋਗਰਾਮ ਵਿੱਚ ਆ ਜੂਗੀ ਜੀ।
0: ਬਿਲਕੁਲ ਬਿਲਕੁਲ,
1: ਬਹੁਤ ਵਧੀਆ ਕਲਮ ਸਾਹਿਬ ਤੁਹਾਡੀ, ਤੇ ਅੱਜ ਅਸੀਂ ਵੀ ਚਾਹਾਂਗੇ ਕਿ ਕੋਈ ਵਧੀਆ ਜਿਹਾ ਸ਼ੇਅਰ ਕੋਈ ਸੁਣਾਓ ਸਾਨੂੰ।
0: ਸ਼ੇਅਰ ਤੁਹਾਨੂੰ ਸੁਣਾਉਣੇ ਆ ਜੀ
1: ਜੀ।
0: ਨਾ ਕੋਈ ਕਿਸੇ ਲਈ ਗੈਰ ਹੋਵੇ
1: ਜੀ,
0: ਹਰ ਦਿਲ ਨੂੰ ਪਿਆਰ ਦੀ ਖਿੱਚ ਹੋਵੇ, ਸਭ ਭੁੱਲ ਕੇ ਵੈਰ ਵਿਰੋਧਾਂ ਨੂੰ
1: ਜੀ,
0: ਹਰ ਦੁਸ਼ਮਣ ਬਣਿਆ ਮਿੱਤ ਹੋਵੇ,
1: ਵਾਹ ਵਾਹ,
0: ਹਰ ਲਬ ਉੱਤੇ ਮੁਸਕਾਨ ਹੋਵੇ, ਹੰਝੂ ਨਾ ਅੱਖੀਆਂ ਵਿੱਚ ਹੋਵੇ
1: ਜੀ,
0: ਕਦੇ ਪਿਆਰ ਕਿਸੇ ਤੋਂ ਹਾਰੇ ਨਾ,
1: ਹਾਂਜੀ,
0: ਹਰ ਜੰਗ ਪਿਆਰ ਦੀ ਜਿੱਤ ਹੋਵੇ, ਮੈਂ ਵਿੱਚ ਤਨਹਾਈ ਸੋਚ ਰਿਹਾ
1: ਜੀ,
0: ਜੇ ਸਾਰੀ ਦੁਨੀਆਂ ਇੱਕ ਹੋਵੇ, ਟੁੱਟੇ ਹੋਏ ਦਿਲ ਵੀ ਜੁੜ ਜਾਵਣ,
1: ਹਾਂਜੀ,
0: ਨਾ ਬੇਦਿਲ ਕੋਈ ਨਿੱਤ ਹੋਵੇ, ਨਾ ਬੇਦਿਲ ਕੋਈ ਨਿੱਤ ਹੋਵੇ।
1: ਵਾਹ ਜੀ ਵਾਹ, ਬਹੁਤ ਹੀ ਵਧੀਆ, ਬਹੁਤ ਵਧੀਆ ਗੱਲ,
0: ਬਹੁਤ ਬਹੁਤ ਧੰਨਵਾਦ ਦੁਰਗਾ ਰਾਮ ਜੀ ਤੁਹਾਡਾ,
1: ਬਹੁਤ ਬਹੁਤ ਸ਼ੁਕਰੀਆ ਸਾਹਿਬ ਤੁਹਾਡਾ ਵੀ ਫੋਨ ਕਰਨ ਵਾਸਤੇ ਜੀ। ਸੁਣੀਏ ਆਪਾਂ ਰਫੀ ਸਾਹਿਬ ਦੀ ਆਵਾਜ਼ ਵਿੱਚ ਗੀਤ
0: ਜੀ, ਰਫੀ ਸਾਹਿਬ ਦਾ ਕੋਈ ਵੀ ਗੀਤ
1: ਜੀ। ਸ਼ੁਕਰੀਆ ਸਾਹਿਬ ਫੋਨ ਕਰਨ।
2: ਓਏ ਨੀ ਗੱਲ ਤੋਂ ਗੁਲਾਬੀ ਗੱਲਾਂ ਹੋ ਗਈਆਂ, ਇਨੀ ਗੱਲ